0: ਅਸੀਂ ਨਾਮ ਕਰਿਓ ਚਾਰਿਓ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਰਾਸ਼ਟਰੀ ਸਤਰ ਰੀ ਹੋੜਾ ਮਾਏ ਤਮਗਾ ਜਿੱਤਣ ਵਾਲਾ 50 ਖਿਲਾੜੀਆਂ ਨੇ ਕਨਿਸ਼ਠ ਸਹਾਇਕ ਰਾ ਅਹੁਦਾ ਮਥ ਨੌਕਰੀ ਰੀ ਮਨਜ਼ੂਰੀ ਦਿੱਤੀ। ਅਰ RPSC ਲਾਰਲਾ ਇੱਕ ਸਾਲ ਮਾਏ 47 ਲੱਖ ਹੂੰ ਬੱਤਾ ਉਮੀਦਵਾਰਾਂ ਸਾਰੂ 187 ਹੂੰ 32 ਪ੍ਰੀਖਿਆਵਾਂ ਕਰਾਈ। ਸਮਾਚਾਰਾਂ ਸਾਗੇ ਮੈਂ ਸੁਦਰਸ਼ਨ ਨਾਹਰ। ਅਰਬ ਸਮਾਚਾਰ ਵਿਗਤਵਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦਾ ਤਹਿਤ ਕਾਲ ਕਰੀਬ 2400 ਕਰੋੜ ਰੁਪਿਆ ਦੀ ਪ੍ਰੋਤਸਾਹਨ ਰਾਸ਼ੀ ਪਾਤਰ ਲੋਕਾਂ ਨੂੰ ਦੇਵੇਲਾ। ਇਹਨੂੰ ਨੌਕਰੀ ਧੰਦਾ ਦਾ 15 ਲੱਖ ਹੂੰ ਬੱਤਾ ਮੌਕਾ ਮਿਲੇਲਾ। ਸ਼੍ਰਮ ਅਰ ਰੋਜ਼ਗਾਰ ਮੰਤਰਾਲੇ ਦੇ ਓਰੋਂ ਉਹ ਕਾਰਜਕ੍ਰਮ ਨਈ ਦਿੱਲੀ ਮਾਏ ਰੱਖਿਓ ਜਾਵੇਲਾ, ਜਦਕਰ ਦੇਸ਼ ਭਰ ਮਾਏ 200 ਠੋਣਾ ਖੇਤਰੀ ਕਾਰਜਕ੍ਰਮ ਵੇਲਾ। ਅਪਰ ਕੇਂਦਰੀ ਭਵਿਸ਼ ਨਿਧੀ ਆਯੁਕਤ ਅਜੀਤ ਕੁਮਾਰ ਬਤਾਇਓ ਕਿ ਰਾਜ ਮਾਏ ਇਹ ਕਾਰਜਕ੍ਰਮ ਜੈਪੁਰ ਸਮੇਤ 7 ਠੋੜਾ ਰੱਖਿਆ ਜਾਵੇਲਾ।
1: ਰਾਜਸਥਾਨ ਕੇ ਕਰੀਬ 7 ਜਗਹੋਂ ਪੇ ਇਸ ਕਾਰਜਕ੍ਰਮ ਕਾ ਜੋਧਪੁਰ, ਉਦੈਪੁਰ, ਭਿਲਵਾੜਾ, ਕੋਟਾ, ਜੈਪੁਰ, ਅਲਵਰ ਔਰ ਪਾਲੀ, ਇਹ 7 ਜਗਹੋਂ ਪੇ ਇਹ ਕਾਰਜਕ੍ਰਮ ਕੀਆ ਜਾਏਗਾ। ਜੈਸਾ ਮੈਨੇ ਬਤਾਇਆ ਕਿ ਮਾਨਯ ਪ੍ਰਧਾਨ ਮੰਤਰੀ ਦੁਆਰਾ 2400 ਕਰੋੜ ਰੁਪਿਆ ਕਾ ਵਿਤਰਣ ਲਾਭਾਰਥੀਓ ਕੋ ਦਿਆ ਜਾਏਗਾ। ਇਸਮੇ ਕਰੀਬ 15 ਲੱਖ ਸੇ ਜ਼ਿਆਦਾ ਲਾਭਾਰਥੀ ਹੋਂਗੇ ਜਿਨਕੋ ਯੇ ਪ੍ਰੋਤਸਾਹਨ ਰਾਸ਼ੀ ਮਿਲੇਗੀ। ਅਗਰ ਹਮ ਰਾਜਸਥਾਨ ਕੀ ਬਾਤ ਕਰੇ ਤੋ ਰਾਜਸਥਾਨ ਮੇ ਕਰੀਬ 29,595 ਜੋ ਲਾਭਾਰਥੀ ਹੋਂਗੇ, ਜੋ ਫਸਟ ਟਾਈਮ ਇੰਪਲਾਇਰ ਹੋਂਗੇ, ਉਨਕੋ ਕਰੀਬ 13.37 ਕਰੋੜ ਰੁਪਏ ਕੀ ਰਾਸ਼ੀ ਪ੍ਰਾਪਤ ਹੋਗੀ।
0: ਕੇਂਦਰੀ ਉਪਭੋਕਤਾ ਮਾਮਲਾਤ, ਖਾਦਯ ਅਰ ਸਾਰਵਜਨਿਕ ਵਿਤਰਣ ਮੰਤਰੀ ਪ੍ਰਹਲਾਦ ਜੋਸ਼ੀ ਕਿਹਾ ਹੈ ਕਿ ਖਾਦਯ ਸੁਰੱਖਿਆ ਤੈਅ ਕਰਨ ਸਾਰੂ ਖੇਤੀਬਾੜੀ ਦੀ ਉਪਜ ਵਧਾਉਣ ਅਰ ਅੰਨ ਨੇ ਹਿਫਾਜ਼ਤ ਸਾਗਰ ਭੇੜੋ ਕਰਨ ਜ਼ਰੂਰੀ ਹੈ। ਸ਼੍ਰੀ ਜੋਸ਼ੀ ਅੱਜ ਨਈ ਦਿੱਲੀ ਮਾਏ ਭਾਰਤੀ ਖਾਦਯ ਨਿਗਮ ਰਾ ਸਮਾਰਟ ਵੇਅਰ ਹਾਊਸਿੰਗ ਸਿਸਟਮ ਰਾ ਉਦਘਾਟਨ ਜਲਸਾ ਮਾਏ ਬੋਲ ਰਿਹਾ ਹਾ। ਵੇ ਕਿਹਾ ਕਿ ਪ੍ਰੌਦਯੋਗਿਕੀ ਕਾਮ ਲੈਵਣ ਅੰਨ ਪਾਤਰ ਲੋਕਾਂ ਤਾਈਂ ਪੁਗਾਵਣ ਮਾਏ ਸਾਫ ਕੋਈ ਮਜ਼ਬੂਤ ਵੀ ਹੈ। ਸ਼੍ਰੀ ਜੋਸ਼ੀ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਤਹਿਤ ਕਰੀਬ 98.5% ਖਾਦਿਆਨ ਵਿਤਰਣ EPOS ਮਸ਼ੀਨਾਂ ਦੇ ਜ਼ਰੀਏ ਕਰਿਓ ਜਾ ਰਿਹਾ ਹੈ। ਮੰਤਰੀ ਕਿਹਾ ਕਿ ਤਕਨੀਕ ਇਹ ਪਾਤਰ ਲੋਕਾਂ ਦੀ ਪਛਾਣ ਮਾਏ ਮਦਦ ਮਿਲੀ ਹੈ, ਜਦਕਿ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਪਹਿਲ ਆਖਾ ਦੇਸ਼ ਮਾਏ ਪ੍ਰਵਾਸੀ ਲੋਕਾਂ ਸਾਰੂ ਅੰਨ ਮੁਹੱਈਆ ਕਰਾਉਣ ਤੈਅ ਕੀਨੋ ਹੈ।
2: ਹਮਨੇ ਵਨ ਰੇਸ਼ਨ ਕਾਰਡ ਜੋ ਗਰੀਬ ਬੜੇ ਬੜੇ ਸ਼ਹਿਰੋਂ ਮੇ ਜਾਤੇ ਥੇ ਉਸਕੋ ਰਾਸ਼ਨ ਨਹੀਂ ਮਿਲਤਾ ਥਾ, ਉਸਕਾ ਭੀ ਇੰਤਜ਼ਾਮ ਇਸਸੇ ਹੁਆ ਹੈ। ਤੋ ਰੀਸੈਂਟ ਹਮਾਰਾ ਜੋ ਹੈ CBDC ਸੈਂਟਰਲ ਬੈਂਕ ਡਿਜੀਟਲ ਕਰੰਸੀ ਬੇਸਡ ਦ ਫੂਡ ਸਬਸਿਡੀ ਡਿਸਟ੍ਰੀਬਿਊਸ਼ਨ, ਇਹ ਵੀ ਇੱਕ ਬਹੁਤ ਬੜਾ ਇੱਕ ਸਟੈਪ ਆਫ ਦੀ ਕੋ ਟੈਕਨੋਲੋਜੀ ਉਪਯੋਗ ਕਰਕੇ, ਡਿਜੀਟਾਈਜੇਸ਼ਨ ਉਪਯੋਗ ਕਰਕੇ ਨੈਕਸਟ ਲੈਵਲ ਕਾ ਇੱਕ ਬਦਲਾਵ ਹੈ।
0: ਕੇਂਦਰੀ ਅਲਪਸੰਖਿਅਕ ਮਾਮਲਾਤ ਮੰਤਰੀ ਕਿਰੇਨ ਰਿਜੀਜੂ ਈ ਸਾਲ ਵੀ ਹਜ ਯਾਤਰਾ ਨੇ ਘਣੀ ਕਾਮਯਾਬ ਬਤਾਈ ਹੈ। ਵੇ ਅੱਜ ਨਈ ਦਿੱਲੀ ਮਾਏ ਆਵਤਾ ਸਾਲ ਰੀ ਹਜ ਯਾਤਰਾ ਰੀ ਤਿਆਰੀਆਂ ਸਾਰੂ ਬੁਲਾਈ ਜੀ ਮੀਟਿੰਗ ਪਾਛੇ ਖਬਰ ਨਵੀ ਸਾਗੇ ਬਾਤਚੀਤ ਕਰ ਰਿਹਾ ਹਾ। ਰਿਜੀਜੂ ਬਤਾਇਓ ਕਿ ਈ ਸਾਲ ਭਾਰਤ ਨੇ ਹਜ ਯਾਤਰਾ ਸਾਰੂ ਸਾਊਦੀ ਅਰਬ ਰਾ ਹਜ ਅਰ ਉਮਰਾਹ ਮੰਤਰਾਲੇ ਰੀ ਓਰੋਂ ਦੋ ਇਨਾਮ ਦਿਆ ਜਿਆ। ਵੇ ਬਤਾਇਓ ਕਿ ਸਰਕਾਰ ਆਵਤਾ ਸਾਲ ਰੀ ਹਜ ਯਾਤਰਾ ਸਾਰੂ ਨੂਵੀ ਨੀਤੀ ਰੋ ਐਲਾਨ ਕਰੇਲਾ। ਕੇਂਦਰ ਸਰਕਾਰ ਚਾਲੂ ਮਾਲੀ ਸਾਲ ਮਾਏ ਗਾਵਾਂ ਹਲਕਾਂ ਮਾਏ 26,000 ਕਿਲੋਮੀਟਰ ਉਮਬੱਤੀ ਲੰਬੀ ਸੜਕਾਂ ਬਣਾਵੇਲਾ। ਗ੍ਰਾਮੀਣ ਵਿਕਾਸ ਮੰਤਰਾਲੇ ਦੇ ਮੁਜਬ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਰ ਸੰਬੰਧਿਤ ਗ੍ਰਾਮੀਣ ਸੰਪਰਕ ਪਹਿਲਾਂ ਦਾ ਤਹਿਤ ਆ ਸੜਕਾਂ ਸਾਰੂ 18,900 ਕਰੋੜ ਰੁਪਏ ਉਮਬੱਤੀ ਰਕਮ ਰਾਖੀ ਜੀ ਹੈ। ਗ੍ਰਾਮੀਣ ਵਿਕਾਸ ਵਿਭਾਗ ਦਾ ਸਚਿਵ ਰੋਹਿਤ ਕੰਸਲ ਦੇ ਸਦਾਰਤ ਮਾਏ ਵੀ ਮੀਟਿੰਗ ਮਾਏ ਰਾਜਸਥਾਨ ਸਮੇਤ 6 ਰਾਜਾਂ ਦਾ ਅਹਿਲਕਾਰ ਸ਼ਾਮਿਲ ਹੋਇਆ। ਦੇਸ਼ ਮਾਏ ਸਗੜਾ ਤੇਲ ਸ਼ੋਧਨ ਕਾਰਖਾਨਾ ਮਾਏ ਕਾਚਾ ਤੇਲ ਦਾ ਪਰਿਆਪਤ ਭੰਡਾਰ ਮੌਜੂਦ ਹੈ ਅਰ ਇਹ ਕਾਰਖਾਨਾ ਪੂਰਾ ਬੂਤਾਂ ਕੰਮ ਕਰ ਰਿਹਾ ਹੈ। ਪੱਛਮ ਏਸ਼ੀਆ ਦਾ ਮੌਜੂਦਾ ਹਾਲਾਤ ਰਬਾਰਾ ਮਾਏ ਅੱਜ ਨਈ ਦਿੱਲੀ ਮਾਏ ਵੀ ਅੰਤਰ ਮੰਤਰਾਲੇ ਪ੍ਰੈਸ ਵਾਰਤਾ ਮਾਏ ਪੈਟਰੋਲੀਅਮ ਅਰ ਪ੍ਰਾਕਿਰਤਿਕ ਗੈਸ ਮੰਤਰਾਲੇ ਦੇ ਸੰਯੁਕਤ ਸਚਿਵ ਸੁਜਾਤਾ ਸ਼ਰਮਾ ਆ ਜਾਣਕਾਰੀ ਦਿੱਤੀ। ਵੇ ਬਤਾਇਓ ਕਿ ਲਾਰਲਾ 3 ਦਿਨ ਮਾਏ ਰਸੋਈ ਗੈਸ ਰੀ 1,47,00,000 ਟੰਕੀਆਂ ਗ੍ਰਾਹਕਾਂ ਨੇ ਦੇਰੀ ਜੀ।
3: हमारी रिफाइनरीज ऑप्टिमम कैपेसिटी पर वर्क कर रही हैं। रिटेल आउटलेट्स पर और डिस्ट्रीब्यूटरशिप्स पर ऑपरेशन नॉर्मल है। एलपीजी बैकलॉग घटकर 3.1 डेज हो गया है। पिछले तीन दिनों में 1.3